0: अपने मर रब्बो व मदीनो अपा जमाम व मदीनो وما تقول في هذا الرجل الذي بعث فيكم
1: dan itu semua pasti terjadi.